0: ਕਿਤੇ ਤੂੰ ਹਰ ਤਰੀਕੇ ਦੀਆਂ ਜਿਵੇਂ ਟ੍ਰੇਨਿੰਗਾਂ ਸਿੱਖ ਕਰਾਈ ਜਾਂਦੀਆਂ, ਸੇ ਕਈ ਵਾਰੀ ਥੋੜੇ ਦਿਨਾਂ ਦੀ ਵੀ ਹੁੰਦੀਆਂ, ਕਈ ਵਾਰ ਸੇ ਮਹੀਨੇ ਤੱਕ ਵੀ ਹੁੰਦੀਆਂ।
1: ਜੀ ਤਾਂ ਸੁਨੀਤਾ ਜੀ, ਇਹ ਤਾਂ ਥਿਆ ਸਾਡੀ ਜਾਣਕਾਰੀ। ਨਰਸਰੀ ਪ੍ਰਬੰਧਨ ਵਾਸਤੇ ਜਿਹੜਾ ਸਾ ਪ੍ਰਸ਼ਿਕਸ਼ਣ ਆਹਾਂ ਕੀ ਲੈਣਾ, ਔਰ ਇਸ ਤੋਂ ਬਾਅਦ ਹੁਣ ਚੱਲਣਾ ਲੋਕ ਜਾਣਕਾਰੀ ਦੀ ਤਰਫ, ਔਰ ਸੁਣਨਾ ਇੱਕ ਪਿਆਰਾ ਦਿਆ ਲੋਕ ਗੀਤ।